0: these beneficiaries oigera start up phangrabo oigera phangjibo oigera ponamaki contact se planning cinema gi grievances sel gi type ta khoidol oimak lakpa toll free m laibani na toll free je koin office war na hangjai chi chi fisheries na yambla fisheries da chumoi si akhoi gi platform si da la amatung da di fisheries da kari lairamge jik cmess da opportunity amane na changa ga so fisheries ki section si da di kari laige have se moina urane ba aduga mana kadom da magi business mai pak da gen yeng matam da chungma mai am ji uraga di magi hana leijaramba business idea do amuhena upgrade tawraga magi training se mapung phane na khanjai akhoi gi future plan se unemployed youth mayam business idea lairam mayam se akhoi na nature tawra matung da moi se promote tawraga moi sing sina job seeker da lairibam mayam se moi na employment piba laibaksikara economic ki growth ta waigera livelihood ta waigera future da sababa phibam waigani haibagi momentum da akhoi punama department line department ching bank ching punama akhoi chigi momentum sikaloina na akhoi na sira changjan jabun
1: training asi da saruk yaba lakiba miyoi ama
2: harbi me lekai de gi salam prithi wai startup ki program se khamba lakoda di khoi gi lekai gi han myam jing to goda ge na khanga lakiba ne ado sangbadi bio phok to tor ga sangi bane ba yam nungai khoi youth omo waina
3: sigi training se yawar ba matu da kari expectation delay adu ga kari
2: ਨਿਸ਼ੇ ਹੁਜਿਕ ਮਲਟੀ ਫਾਰਮਰ ਵੇ ਵੇ ਫਾਰਮਰ ਗੀ ਟ੍ਰੇਚੀ ਮਦੋਂ ਸੈਟ ਕਿਨੇ ਖਲੀ ਹੁਜੀ ਹੁਜਿਕ ਸੁ ਮੈਤੇ ਸ਼ਨ ਨੇ ਓਗ ਨੀ ਯੇ ਨੇ ਨਾ ਸੁ ਤੋ ਵੇ ਦੋ ਜੇ ਦੋ ਮਖਾ ਤਾ ਨਾ ਦੋ ਮੈ ਫਾਰਮਰ ਲਾਈਨ ਦੇ ਦੋ ਸੈਟ ਕਿਨੇ ਖਲੀ ਦੋ ਜੇ ਡਿਪਾਰਟਮੈਂਟ ਮਰਮ ਤੋ ਜੇ ਖੋਈ ਯਾਮ ਥਾਗਾ ਚਨਿੰਗ ਏ ਖੋਈ ਦਮਗਾ ਸਮਾਈ ਲੇ ਬੀਬੇ ਜਾਮ ਹਰਾਉ ਜੇ
1: ਪ੍ਰੋਗਰਾਮ ਅਸੀ ਗੀ ਸਰੁਕ ਅਮ ਓਇਨਾ MSME ਟੈਕਨੋਲੋਜੀ ਸੈਂਟਰ ਇੰਫਾਲ ਨ ਸਿੰਦੁਨਾ ਨੁਮਿਤ ਤਰੁਕ ਨੀ ਚਥਗਦਬਾ CMESS ਕੀ ਦਮਗ ਖੰਗਤ ਲਬਾ ਬੈਨੀਫਿਸ਼ੀਅਰੀ ਸਿੰਗੀ ਐਂਟਰਪ੍ਰੀਨੋਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ ਹੌਕੀਬਾ ਆਗਸਟ ਅਹੁਮ ਦਾ ਟ੍ਰੇਨਿੰਗ ਹਾਲ MSME ਟੈਕਨੋਲੋਜੀ ਸੈਂਟਰ ਇੰਫਾਲ ਫੂਡ ਪਾਰਕ ਨੀਲਕੁਤੀ ਇੰਫਾਲ ਇਸਤਾ ਹੌਦੋਖਰੇ ਥੌਰਮ ਅਸੀਗੀ ਮਤਾਂਗਦ ਪੱਲੇਦੁਨਾ ਡਾਕਟਰ ਸਿਨਾਮ ਯੂਰੇਨ ਤੋਂਬ ਮਿਤੈ ਡੈਪਿਊਟੀ ਡਾਇਰੈਕਟਰ MSME ਟੈਕਨੋਲੋਜੀ ਸੈਂਟਰ ਇੰਫਾਲ ਨਾ ਅਸੁਮਨਾ ਹਾਇਰੀ
4: ਅਦ ਮੈਂ ਅਮਸੁ ਤੋਦੋਨ ਕੰਬੀਰੇ ਸਾਗੀ ਸਟਾਰਟਅਪ ਮਨੀਪੁਰ CMESS ਲਾਕੇਬਸੀ ਵਨ ਫੈਮਿਲੀ ਵਨ ਲਾਈਵਲੀਹੁਡ ਸਿਗੀ ਥਿਮਦ ਲਾਕੇਬਨੇ ਦੁ ਕਰਬਾਰ ਸਿੰਫਮੋਮ ਦੀ ਪਾਈਜਰ ਅਗ ਮੈਂ ਮੈਗੀ ਲਾਈਵਲੀਹੁਡ ਤਾਨਨਬ ਪਾਈਜਰ ਵੀ ਮੈਂ ਅਮਦੁ ਖਰਦੋ ਇਸ਼ੂ ਸਿੰਖਤ ਪਿਰਕਪਾ ਫਗਲਨਬ ਨਮਨਬਗੀ ਮਿਜੇਂਗਦ CMESS ਹਰੀ ਵਿਸਕਿਮ ਸੇ ਸਤਜਰ ਕਿਮਨੇ ਦੁ ਨੁਮਿਤਰੇਨੇਗੀ ਬੈਕਅਪ ਸਿਮਾ ਲੈਬਿਦੁਨਾ ਮੋਈ ਮੋਈ ਦੰਗ ਸੈਗੀ ਵਾਲਿਬਾ ਫਾਈਨਾਂਸ਼ੀਅਲ ਲਿਟਰੇਸੀਗੀ ਅਵਾਟਪੂ ਓਇਰੋ ਨਤ੍ਰਗ ਮਾਗੀ ਬਿਜਨੇਸ ਪਲਾਨ ਦੋ ਮਪੁੰਗ ਫਾਨਾ ਖੰਗਦਬਗੀ ਹਾਰਿਉ ਮੈਮ ਦੋ ਮੈਂਝਲਗਨਬਗੀ ਪਾਂਦਮਦਨਿ ਚੁਕਿ ਪਾਂਥੋਕਸਰੇਬਾ EDP ਸੇ ਨਹਾਸੇ ਮਰਕਤਾ ਦੁਮ ਸਕਾਗੀ ਥਬਕ ਥੀਦਨ ਲੈਬਗੀ ਮਹੂਤਾ ਇਸ਼ਾਨ ਛਤਪੋਕ ਪਿਜਾਬਾ ਓਇਗੇ ਹਾਇਬਗੀ ਪਾਂਦਮਮਗ ਯਾਉਨਾ ਦੁਮ ਲਾਕਪਾ ਸਪਾਇਰਿੰਗ ਕੈਂਡੀਡੇਟ ਸਿੰਗਸੁ ਦੁਮ ਕੋਈ ਥੈਂਗ ਤਬਿ ਪ੍ਰੋਸੈਸ ਤਬੋਕ ਤਾ ਸਾਇਗੀ ਹੰਗ ਬਦਿਲਾਇਰਨਾ ਸਾਇ ਤਾ ਅਗਾ ਚੌਥੋਕਸਗੇ ਦੁਦ ਚੰਗ ਦੁਰੀ ਪਿਸ਼ਾ ਦੋਸੇਗੀ ਸਕੀਮ ਸਿਗੀ ਮਨੁੰਗ ਚਾਨਨਾ ਫਾਈਨਾਂਸ਼ੀਅਲ ਬਰਡਨ ਫਾਈਨਾਂਸ਼ੀਅਲ ਹਰਡਲ ਦੁ ਓਵਰਕਮ ਤਬ ਨਮਗੇਨ ਲਕਸ਼ਰੀ ਮੈਮ ਦੋ ਅਦੁ ਫੰਗਨ ਬੰਗ ਅਮਨਨਬਗੀ ਪਾਂਦਮਦਾ ਦੁਮ ਅੰਗਮ ਮਤੇਂ ਪੰਗਜੇ ਦੁ ਪਲਾਨਿੰਗ ਡਿਪਾਰਟਮੈਂਟ ਨਾ ਵਨ ਆਫ ਦ ਟ੍ਰੇਨਿੰਗ ਸੈਂਟਰ ਇਨ ਰਿਕੋਗਨਾਈਜ਼ ਤੌਬੀਰਬ ਆਫਿਸ ਦਾ ਸਿਨਬਿਰੈਬ ਟੋਲ ਸਟੇਟ ਕੈਂਡੀਡੇਟ ਮਸ਼ਿੰਗ ਸਿਨਾ ਚਨੀਨਿ ਹਾਰੀਬ ਚਨੀਸਿ ਮਨੁੰਗ ਦਾ ਖਰਾ ਮਨ ਕਾਨ ਫਮ ਯੌਗਿਰੇ ਛਾਸਨ ਲੋਇਬ ਯੌਗਿਰੇ ਟੈਲਰਿੰਗ ਯੌਗਰੀ ਕਾਰਪੈਂਟਰੀ ਦਾ ਥਬਕ ਸੁਬੀਬ ਯੌਗਰੀ ਫੂਡ ਐਂਡ ਬੇਵਰੇਜ ਦਾ ਵਰਕ ਤਬ ਮਿਸਿੰਗ ਯੌਗਰੀ ਐਗਰੀਕਲਚਰ ਲਾਈਟ ਇੰਡਸਟਰੀ ਦਾ ਥਬਕ ਤਬ ਯੌਗਰੀ ਤੋਹਾਨ ਤੋਹਾਨ ਬਾ ਸਿਨਫਮ ਦਾ ਥਬਕ ਥੌਰਮ ਪਾਇਬੀਰੀਬ ਮੈਮ ਪੁੱਲਗਾ ਪੁਨਮ ਮਸ਼ਿੰਗ ਸੋਲ ਸਟੇਟ ਬੇਨੀਫਿਸ਼ਰੀ ਚਨੀਨਿ ਜੇ ਕੋਈ MSME ਟੈਕਨੋਲੋਜੀ ਸੈਂਟਰ ਇੰਫਾਲ ਦਾ EDP ਯੌਗਰੀਬ ਸੇ
1: ਮਖਲ ਕਯਾਗੀ ਤੋਂਗਾਨ ਤੋਂਗਾਨਬ ਲਾਇਰਿਕ ਸਿੰਗਬੂ ਪਬਲਿਕ ਲਾਇਬ੍ਰੇਰੀ ਸਿੰਗਦਾ ਲੇਮਨ ਪਾਬਗਿ ਖੁਦੋਂਗ ਚਾਬ ਪੀਦੁਨਾ ਮਿਯੋਇ ਕਯਾਬੁ ਕਾਨਬ ਪੀਦੁਨ ਲਾਕਲਿ ਪਬਲਿਕ ਲਾਇਬ੍ਰੇਰੀ ਸਿੰਗਦਾ ਥਬਕ ਤੌਦੁਨ ਲੈਰਿਬ ਮਿਯੋਇ ਸਿੰਗਿ ਹੈਥੋਇ ਸਿੰਗਥੋਇਬਬੁ ਹੇਨ ਮਯੋਨ ਚੁਮਦੁਨਾ ਅਫਬ ਲਾਇਰਿਕ ਪਾਬਗਿ ਇਨਵਾਇਰਮੈਂਟ ਅਮ ਸੇਮਗਤਨਬਗਿ ਦਮਕ ਭਾਰਤ ਲੈਂਗਾਕਿ ਮਿਨਿਸਟ੍ਰਿ ਆਫ ਕਲਚਰਗਿ ਮਖਾਦ ਲੈਬ ਨੇਸ਼ਨਲ ਮਿਸ਼ਨ ਓਨ ਲਾਇਬ੍ਰੇਰੀਜ਼ ਸਕੀਮਗਿ ਸਰੁਕ ਅਮ ਓਇਨਾ ਕੈਪਾਸਿਟੀ ਬਿਲਡਿੰਗ ਪ੍ਰੋਗਰਾਮ ਆਫ ਨੇਸ਼ਨਲ ਮਿਸ਼ਨ ਓਨ ਲਾਇਬ੍ਰੇਰੀਜ਼ ਫਾਰ ਪਬਲਿਕ ਲਾਇਬ੍ਰੇਰੀ ਪਰਸਨੇਲ ਹੈਬ ਥੌਰਮ ਅਮ ਜੁਲਾਈ ਤਾਂ ਕੁੰਠਾ ਮਥੋਇਗਿ ਆਗਸਟ ਤਾਂ ਮਰੀ ਫਾਉਬ ਨੁਮਿਤ ਮੰਗਾਨੀ ਚੁਪਨਾ ਮਣਿਪੁਰ ਯੂਨੀਵਰਸਿਟੀ ਕੋਟ ਹੋਲਡਾ ਪਾਂਥੋਖਰੇ ਪਾਂਥੋਖਿਬ ਥੌਰਮ ਦੁਗ ਮਰੀ ਲੈਨਾ ਇੰਫਾਲ ਲੈਬ ਸਟੇਟ ਸੈਂਟਰਲ ਲਾਇਬ੍ਰੇਰੀ ਚੀਫ ਲਾਇਬ੍ਰੇਰੀਅਨ ਐਲ ਪ੍ਰਮੋਦ ਸਿੰਘ ਅਸੁਮ ਫੋਂਦੋਕਲੀ
5: ਨੇਸ਼ਨਲ ਮਿਸ਼ਨ ਓਨ ਲਾਇਬ੍ਰੇਰੀਸ ਹੈਬ ਸਕੀਮ ਅਸੀ 2012 ਲੌਂਚ ਤੌਰਗ 2014 ਇੰਪਲੀਮੈਂਟ ਤੌਗਨੀ ਮਿਸ਼ਨ ਸਿਗਿ ਮਖਾਦ ਕੰਪੋਨੈਂਟ ਮਰੀ ਥੋਨ ਖਾਇਦੁਏ ਅਹਾਨਬਤ ਕ੍ਰੀਏਸ਼ਨ ਆਫ ਨੇਸ਼ਨਲ ਵਰਚੁਅਲ ਲਾਇਬ੍ਰੇਰੀ ਆਫ ਇੰਡੀਆ NVLI ਹੈਬਾਮਾ ਅਨਿਸੁਬਦ ਕੁਆਂਟੀਟੇਟਿਵ ਐਂਡ ਕੁਆਲਿਟੇਟਿਵ ਸਰਵੇ ਆਫ ਲਾਇਬ੍ਰੇਰੀਸ ਹੈਬਾਮਾ ਅਹੁਮ ਸੁਬਦ ਸੈਟਿੰਗ ਅਪ ਆਫ NML ਮੋਡੇਲ ਲਾਇਬ੍ਰੇਰੀਸ ਮਰੀ ਸੁਬਦ ਕੈਪਾਸਿਟੀ ਬਿਲਡਿੰਗ
6: ਪਾਂਥੋਕਲਿਬ ਪ੍ਰੋਗਰਾਮ ਸਿਨਾ ਮਣਿਪੁਰਦ ਲੈਰਿਬ ਪਬਲਿਕ ਲਾਇਬ੍ਰੇਰੀ ਸਿੰਗਿ ਕੁਆਲਿਟੀ ਸੇ ਖਰਦੰਗ ਓਇਰਬਸੁ ਹੇਂਗਤ ਪੰਗਮਗਨਿ ਹਾਇਨ ਖੰਬੀਬ੍ਰਾ ਕਰਮਨਨ
5: ਮਸੀ ਪਾਂਥੋਕਲਿਬ ਪ੍ਰੋਗਰਾਮ ਅਸੀ ਯਾਂਕੈ ਤਰੇ ਸੁਬ ਕੈਪਾਸਿਟੀ ਬਿਲਡਿੰਗ ਪ੍ਰੋਗਰਾਮ ਨੀ ਪਬਲਿਕ ਲਾਇਬ੍ਰੇਰੀ ਸਿੰਗਦ ਮਿ ਮੰਗਾਨੀ ਚੰਗਨਾ ਹੈਂਸ ਓਨ ਟ੍ਰੇਨਿੰਗ ਯਾਂਨ ਪੀਬ ਮੁਖਗੀ ਟ੍ਰੇਨਿੰਗ

0: हेलो हेलो रिलायंस याद मरम ना कॉल से तखरे वाली साफ हम चेचे हेलो
1: हेलो
0: हेलो गुड आफ्टरनून लेडीज और हम तो तराम लोग चेरी कनाव भी रुपनो मंगान भी तराम लोग चेरी ऐसे सु करी करम वो आपम सिंह पंडो पी गने
1: चार आई भी कनो ने कनो ये
0: फनी फनी आम नुंगाई बा मटेरल में सोए गनी ताज़े की
1: सार हम जरा के क्वा
0: हाउ बीरो हाउ बीरो
1: पाई मानी चिले नुंग में आई ना लंबी दर चली आई ना हल्लोर बा इपा अम्मा के इमा अम्मा के तीनर की इपा आई ना कोंग जगे इमा आई ना कोंग जगे अम्मा का नाई बिको हाय रग आई ना इपा इमा इपा यंखे ने इमा की चाखनो इमा इपा यंखे ने चाखनो ไฮเดอร์ครองที่ป้าอินานะโกกันนานเทดิเกอิชาอินาคาดาอนาบะเยปัมเซลไลตานินชีนะปุชินิชางะปานบะกัวไฮเดอร์ป้าอินาอนิมะกะโกกันนานทะระกะนินะชีนินตุดะไอจีป้าอินาอนิมะเทนะเจเรคันเจจีอะตุดะป้าอินาอนิมะยะบาโตเวพังเยวะพังเจเรคันเจจีโดเจเรซาอย่างนั้นมักนุงซีบะไซเรง
0: ไฮกระดะคุยวายปารินคราไฮกระดะยามนมุนุงซีบะมะเตกะมะตาเจริมังกันบิดิกิอะตอบะวะพัมซิงพงตกปิกะดอลัยริปราอะซาคะฮึคะรุปะไดเจรอชิดะไฮกระดะกะนะซันเจริฮอยๆยามนมุนุงไอเจกิทอรัมซะรุกะบิรัปปะฮันนะฮันนะทากะเจริยามนมุนุงไอเจกิทอรัมซะรุกะบิรัปปะฮันนะฮันนะทากะเจริมะทังกิโกลอคะจัตติงิมังวินะนะอิเซยะมะกะมุคุรอลตัมเจกิอิงเงนกิอัตติยะฟิล์มซิดะกิ ཁོ་ཏོམ་ནོ་བོ་གི་ཁོན་ཅེལ་དེ་ཁེ་ཅི་མེ་ཡོང་ཁེ་སོར་ཁོ་མ་ན་སེ་རང་བ་མ་དི་ཨར་ཁེ་ཅི་ཏེན་ན་སེ་རང་བ་ཨིས་ཨིནི་ཏ་མིན་སེ་